0: ਕ੍ਰਿਸ਼ਨ ਵਾਮ ਤਾਂ ਹਾਈਜੇਗੇ ਵਾ
1: ਤਕਪੀ ਸੀ ਕਰਿ ਤਕਪੀ ਗਦਬਾ
0: ਆਹਾ ਖਿਦਿੰਗਾ ਲਲੋਨ ਬੋ ਉਜਰਗਾ ਜੀਵਿਕਾ ਉਜਰਬਨੀ
1: ਖਿਦਿੰਗਾ
0: ਲਲੋਨ ਬਾ ਖੁੰਗੰਗ ਸਿਗੀ ਨੰਗ ਤੋਰੇ ਲਸੀਦਾ ਐਗੀ ਹੀਦੋ ਸਲੁ ਹਾਈ ਬਿਆਦਰ
1: ਹੀ ਸਲੁ ਯਾਦਰ
0: ਹੀਰੋਈ ਮਯਾਮ ਚੰਗਦਨਾ ਫਨਯਾਮ ਨ ਇਲਬਸੁ ਯਾਦਰ ਫਾਜਿੰਦਨਾ ਥਮਖਿਬਗੁਮ ਤੋ ਕ੍ਰਿਸ਼ਨ
1: ਤਕਪੀਰੀ ਬੋ ਵਾਫਮ ਮਸੀਬੂ
0: ਐਨ ਉਪਾਇ ਲੇਤਦਨਾ ਯਾਮ ਨਵਾਨ ਲੇਜਰਿੰਗੈਦਾ ਸਾਧੂ ਪੰਡਿਤ ਅਮਾ ਆਈ ਇਨਾਕ ਤਲਾਈ
1: ਸਾਧੂ ਪੰਡਿਤ
0: ਖੁੰਗੰਗ ਅਸੀ ਦਾ ਲੈਬੀ ਸ਼ਤੀ ਹੋਈ ਵੀ ਨੁਪੀਨਾ ਹੀ ਅਸੀ ਸ਼ੋਕ ਲਬਦੀ ਸੋਈ ਦਨ ਸਟਕਨੀ ਖੁੰਗੰਗ ਅਸੀ ਦਾ ਸੰਗ ਦਨ ਹਾਈਜੋ ਤਕ ਪੀਰਮ ਪੰਡਿਤ ਕੀ ਵਾ ਤਾਬਦਗ ਹੀ ਮਫਮ ਅਸੀ ਦਾ ਲੈਰੀ ਵੀ ਇਸਲ ਲਿਸੀ ਮਯਾਮ ਦਾ ਹਾਈਜਬਦਗ ਹੀ ਆਬੀ ਦੁਨਾ ਆਈ ਗੀ ਹੀ ਦਾ ਸ਼ੋਕ ਪੀਰੇ ਅਦੂ ਹੀ ਦੀ ਮੱਚੀ ਲੇ ਮੁਹਾਈ ਵੀ ਯਾਦ ਅਤੇ ਇਹ ਨੁਪੀ ਕਨਹਾ ਵਾਲੀ ਹੰਗਨਬਦਾ ਇਸਲ ਨਤੋਮ ਤੰਗਾਇਰੇ ਹੀ ਦਾ ਸੋਕ ਪੀਦਰੀ ਬਹਾਈ ਬਾਬੂ ਇਸਲ ਨਾ ਅਮੁਕਤਾ ਉਪਾਇ ਅਮੁਕਤਾ ਦੀ ਤਉ ਵੀ ਵਾ ਇਸਲ
1: ਕਨਹਾ ਗੁੰਬਗੀ ਅਵਾ ਬਤਾਰ ਬਦ ਮਤਿੰਗ ਪੰਬ ਮਿਯੋਈ ਬਗੀ ਧਰਮਨੇ ਅਦੁ ਮਪੂਰੋਈ ਬਗੀ ਦਾ ਮਕਸ ਹੇਲੀ ਬਿਨ ਪੀਯੋਈ ਬਿਨਾ ਮਪੂਰੋਈ ਬਲੇ ਟਿੰਗਾ ਅਤੋ ਪਗੀ ਅਪਾ ਮਸਿੰਥਾ ਕਰਮ ਨ ਪੰਥੋਕਨੇ ਅ ਇਪੂਰੋਈ ਬਦੋ ਥਬਕ ਸੂਬ ਸਤਰੀ ਇਪੂਰੋਈ ਬਨ ਹਲ ਅਗਰ ਲਾਗ ਮਿ ਨਜ਼ਰਗੇ
0: ਇਸਲ ਯਾਰਬਦੀ ਪੰਥ ਬਿਰਗਨੁ ਹੌਜੀ ਮਕ ਅਖੋਇ ਗ ਲੁਇਨ ਨ ਚਤਮਿ ਨ ਖਰਸ
1: ਨਸਨ ਬੁੰਗਕ ਪਿਓ ਇਪੂਰੋਈ ਬਗੀ ਯਾ ਥੰ ਯਾਉਦਰਬਦੀ ਨਸਨ ਦੀ ਸਤ ਪੰਗਮ ਜ਼ਰੋਇ
0: ਅਨੰ ਕਨ ਮਲੀ ਦਾ ਨੁਪੀ ਸ਼ੈ ਹੀਰੋਈ ਸਾ ਮਾਬੁ ਫਾਦੁ ਨ ਸਿੰਗਨਾ ਹੌਜੀ ਮਕ ਪੁਰਸੀ
1: ਸਖਸ਼ਲਕਨ ਅਯੋ ਫਾਦੁ
0: ਮਨਾ ਯੋਰ ਲੇ ਦੋ ਮਾਂਗ ਲੇ ਬੇ ਹੀ ਸਟਾ ਨਖੁਨ ਸੋ ਸੋਕ ਤਰਬਦੀ ਅਰੁਮ ਬਦੰਦੀ ਫੰਗਨੇ ਅਖੋ ਯਾਮ ਨੁਵਾਨ ਹੀ ਸੀ ਹੋਲਿਬਨੀ ਨੰਗ ਲਾਂਗ ਬਸੇ ਦਾ ਹੀਰੋਈ ਮਯਾਮ ਸੇ ਤਫਮ ਖੰਗ ਰੋਏ ਹੌਜਿਕ ਦੀ ਨਾ ਅਖੋਏ ਕੀ ਖੁੱਤ ਕੀ ਨਾਂ ਥੋਕ ਪਿਆਰ ਰੋਏ
1: ਉਨ ਥੋਂ ਨ ਨੰਗ ਦਮ ਥੀ ਨ ਤਮ ਮੀ ਦ ਕੋ ਚਿੰਤਾ ਆਈ ਗਈ ਲਾਈ ਬਸੇ ਹੇ ਸੂਰਜ ਦੇਵ ਨਨਾਈ ਚਿੰਤਾ ਦੇਵੀ ਗੀ ਨਿੱਕੀ ਜਮੀ ਸਕਤਮ ਸੇ ਇਪੁਰੋਈ ਬਗਉ ਨਦਰੀ ਬਪਾਉ ਬਦੀ ਤੁਕ ਚਰਬ ਅਕੀ ਬਲੈ ਨਾਨਾ ਉਨ ਸਾਦ ਯੋਮ ਨ ਬਹਕ ਚਾਗ ਓਹਨ ਬੀਰੋ ਨਿਜਰੀ ਬਸੇ ਪਿਨ ਬੀਰੋ ਕਯਾ ਹਦ ਨੁ ਗਾਇ ਰਬ ਅਯਾ ਖਾਂ ਸੇ ਕੀਹਨ ਬਦ ਤੁਕ ਚਰਬ ਲੈ ਨਾਨਾ ਯੋ
0: ਹੀਰੋਈ ਸਾ ਨੁਪੀ ਸਗੀ ਮਸਵਾਸੀ ਐਂਗਦਾ ਅੰਠੋਂ ਨ ਤੁਕਚਰੇ ਮਾਬੁ ਤੋਂਗਾ ਨ ਸਰੰਗ ਮਦ ਹਾਪਤ ਨ ਥਮੋ ਮਾਬੁ ਸੀਦ ਨ ਬਾ ਨੋ ਮਗ ਸ਼ਾਰ ਨ ਬਖਰ ਗ ਪਿਓ ਸ਼ਿਹਨ ਮ ਦੀ ਆਗੇ ਮ ਤੁਮ ਦਾ ਹੀ ਚਲੂ ਯਾਦ ਰਗਾ ਕਾ ਨ ਗਨੀ ਹੋ ਲੂ ਹੀਰੋਈ ਸਾ ਆ ਚਿੰਤਾ ਚਿੰਤਾ ਚਿੰਤਾ ਨਹਾਕ ਕੋ ਕਲਾਈ ਨ ਲਈ ਬਗੇ ਚਿੰਤਾ
2: ਯਾਮ ਨ ਲਾਪ ਨ ਚਤ ਕਰਮਾਲੇ

ਆਕਾਸ਼ਵਾਣੀ ਫਾਲਗੇ ਮੈਨੂੰ ਬੋ ਉਬ ਪੌਦਮ ਤਾਬੀ ਰਮਲੀ ਮਰੂਪ ਸਿੰਘ ਬੋ ਆਹਨ ਬਦ ਤਰਾਮ ਨੂ ਕਰੀ ਕਾਇ ਕੁਮ ਨਜ਼ਰੀ ਨਸੇਗੀ ਆਕਾਸ਼ਵਾਣੀ ਫਾਲਗੀ ਟੀਮ ਨਮੀ ਨੂ ਉਬ ਪੌਦਮ ਪੌਦਮ ਜਨਮ ਬਗੀ ਦਮਕ ਤ ਤੌਰਾਂਗ ਤੌਰੀ ਬਸੇ ਇੰਫਾਲ ਗੀ ਕੁਮ ਬਲਮ ਪਾਕ ਤ ਚਤਰੀ ਬਾ ਇੰਡੀਅਨ ਓਇਲ ਡੁਰਾਨ ਕਪ ਗਰੁੱਪ ਡੀ ਗੇ ਤੋਗਾਂ ਤੋਗਾਂ ਬ ਮੇਤ ਸਿੰਘ ਗੀ ਮੀ ਨੂ ਉਬ ਪੌਦਮ ਪੀਜ਼ਰਕ ਬਗੀ ਮਤੁੰਗ ਨਾ ਮਖਾ ਅਮੁਕ ਚਤ ਜਰਾ ਕਾਂ ਨਮਰੀ ਚੁਬ ਮੇਤ ਇੰਡੀਅਨ ਨੇਵੀ ਫੁੱਟਬਾਲ ਟੀਮ ਅਮਦੀ ਨੇਰੋ ਕਾ ਐਫ ਸੀ ਗੇ ਅਨੀ ਸੁਬ ਖੁਈ ਮਰੀ ਸੁਬ ਮੇਤ ਅਸੀ ਗੇ ਮੀ ਨਾ ਉਬ ਪੌਦਮ ਪੌਦਮ ਜਨ ਬਗੀ ਦਮ ਸੇਮ ਚਾਰੀ ਬਾ ਈ ਸਾਮਕ ਸਲੀਮ ਪੂਸਮ ਲੋਨਾ ਨਾ ਗੇ ਕੋ ਕਮੈਂਟੇਟਰ ਉਹਨੇ ਲੈ ਬੀਰੀ ਬਾਈ ਗੀ ਮਰੂ ਉਮਰ ਐਮ ਕੇ ਲੋਨਾ ਨਾ ਅਸੀ ਗੇ ਮੀ ਨਾ ਉਬ ਪੌਦਮ ਅਸੀ ਗੇ ਟੈਕਨੀਕਲ ਟੀਮ ਦੋ ਉਹਨੇ ਲੈ ਬੀਰੀ ਬਾਮ ਇਰੋਮ ਬਿਸੋਜੇ ਇਰੋਮ ਜੇਮਸਨ ਨਾ ਬਦੀ ਨਿੰਗ ਤੋਜਮ ਕੁਨਨ ਲੋਨਾ ਨਾ ਅਸੀ ਗੇ ਮੀ ਨਾ ਉਬ ਪੌਦਮ ਅਸੀ ਬੂ ਕਰੀ ਦ ਕਦਾਈ ਦ ਸੋਇ ਕੀ ਗਦ ਗੇ ਹਾਈ ਦ ਨ ਕੁਮ ਨ ਯਿੰਗ ਸਿਨ ਬੀਰੀ ਬਾ ਪ੍ਰੋਗਰਾਮ ਐਗਜ਼ੀਕਿਊਟਿਵ ਵਾਇਰ ਪੁਮ ਸੋਰ ਪ੍ਰੋਜੈਕਟ ਲੋਨਾ ਨਾ ਅਸੀ ਗੇ ਮੀ ਨਾ ਉਬ ਪੌਦਮ ਅਸੀ ਦਾ ਅਸੋਇ ਰਾਨ ਕੀ ਬਿਕ ਯਾਰ ਬਸੂ ਅਸੀ ਗੇ ਤੋਰਮ ਅਸੀ ਬੂ ਤਾ ਬੀਰੀ ਬਾ ਮਰੂਪ ਸਿੰਘ ਨਾ ngakpigani have of masiga lo na ngasi ngasi makas koi kumalapak main stadium sana na bugidom ko tawrang to ibati mani neroka fc amadi indian navy football team gi oina akogi neroka fc gi mahus sinduna sana bugidom placing goalkeeper da abuzam penan singh defender da yankom jidan midfielder da asadars alante mills akogi foreigner ni agana dagi ਅਕੋਈ ਨੇਰੋਕਾ ਐਫ ਸੀ ਗੀ ਮਹੂ ਸਿੰਘ ਨਾ ਸਾਨਬਿਗਦਵ ਪਲੇਅਰ ਨੀ ਅਦੁਗਾ ਫੋਰਵਰਡ ਓਇਨਾ ਨਾਚੇਮ ਇਮਰਸਨ ਬੈਟੇ ਲੋਇਨਾ ਨਾ ਫੋਰਵਰਡ ਤਾ ਸਾਰਲੇਸ ਟੇਕੋ ਫੋਲੇ ਜਸਨ ਨੰਬਰ 14 ਫੋਰਵਰਡ ਤਾ ਲੋਰਿੰਬਮ ਡੇਵਿਡ ਸਿੰਘ ਜਸਨ ਨੰਬਰ 15 ਮਿਡਫੀਲਡਰ ਦਾ ਲੈਮ ਪੁਮ ਸਿਵਾਜਿਤ ਸਿੰਘ ਲੋਇਨਾ ਨਾ ਜਸਨ ਨੰਬਰ 23 ਡਿਫੈਂਡਰ ਦਾ ਬੈਨਾਸ ਕੁਆਸ ਲੋਇਨਾ ਨਾ ਹਰੀਬਾ ਸਾਨਰੋਏ ਅਸੀਸੂ ਗਾਨਾ ਦਗਿਨੀ ਲੋਇਨਾ ਜਸਨ ਨੰਬਰ 26 ਡਿਫੈਂਡਰ ਦਾ ਸਫਾਬ ਸਿੰਘ ਟੈਲੇਮ ਜਸਨ ਨੰਬਰ 66 ਮੋਦੋ ਮੈਬਿੰਗੇ ਸੈਨੇਗਲ ਦਗਿਨੀ ਜਸ਼ ਨੰਬਰ 77 ਡਿਫੈਂਡਰ ਦਾ ਕੁੰਜਿੰਗਮ ਸੁਰੇਂਦਰ ਸਿੰਘ ਲੋਇਨਾ ਇੰਡੀਅਨ ਨੇਵੀ ਫੁੱਟਬਾਲ ਟੀਮ ਗੀ ਅਕੁਗੇ ਫਸਟ 11 ਹੋਇਨਾ ਸਾਨਨਬਗੀ ਦਮਕ ਤਾ ਫਿਲ ਦਾ ਲਾਈਨ ਅਪ ਤੋਰੀਬਾ ਸੇ ਗੋਲਕੀਪਰ ਦਾ ਜਸ਼ ਨੰਬਰ 1 ਭਾਸਕਰ ਰੋਇ ਟੀਮ ਕੈਪਟਨ ਹੋਇਨਾ ਮਾਕਨਾ ਸਾਨਗਨੀ ਹਾਰੀਬਾ ਪਲੇਅਰ ਸਿਜੂ ਮਮਾਂਗ ਤਾ ਗੀ ਤੋਂਗਾ ਤੋਂਗਾਨ ਬਾਈ ਇੰਡੀਅਨ ਨੇਵੀ ਫੁੱਟਬਾਲ ਟੀਮ ਗੀ ਅਕੁਗੇ ਮੈਸਿੰਗ ਦਾ ਸੁ ਟੀਮ ਕੈਪਟਨ ਹੋਇਨਾ ਅਦਮਕ ਸਾਨਕੀਬਾ ਅਕੁਗੇ ਪਲੇਅਰ ਮਕਨੀ ਜਸ਼ ਨੰਬਰ 10 ਮਿਡਫੀਲਡਰ ਦਾ ਇਮਾਨੁਅਲ ਅਲੰਚਨ ਚੁਆ ਹਾਈਬਾ ਸਨਰੋਇ ਸੀ ਅਸੀ ਮਮਾਗੇ ਮੈਚ ਤਾ ਅਕੋਈ ਬੈਂਸ ਫੰਦਨਾ ਲੇਕੀਬਾ ਦੁਗੁੰਬ ਪਲੇਅਰ ਨੀ ਅਦੁ ਬੰਗਸੀ ਕੀ ਮੈਚ ਸੀ ਦਦੀ ਅਕੋਈ ਫਰਸਟ 11 ਦਾ ਪਿਰਕ ਪਗੀ ਮਮੀ ਮਤਾਰੀ ਜਸ਼ ਨੰਬਰ 11 ਕੁਲਾਕਪਮ ਜਹੀਰ ਖਾਨ ਜਸ਼ ਨੰਬਰ 15 ਡਿਫੈਂਡਰ ਦਾ ਨੋਵਿਨ ਗੁਰੂੰ ਜਸ਼ ਨੰਬਰ 17 ਡਿਫੈਂਡਰ ਦਾ ਨਵਜੋਤ ਸਿੰਘ ਜਸ਼ ਨੰਬਰ 18 ਡਿਫੈਂਡਰ ਬ੍ਰਿਜੇਸ ਗਿਰੀ ਜਸ਼ ਨੰਬਰ 20 ਮਾਈਬਮ ਦੇਨੀ ਸਿੰਘ ਜਸ਼ ਨੰਬਰ 28 ਫੋਰਵਰਡ ਦਾ ਵਿਜੇ ਮਰੰਦੀ ਜਸ਼ ਨੰਬਰ 30 ਫੋਰਵਰਡ ਦਾ ਰੋਸ਼ਨ